0: Es un terengue jobón. ගඩින් දිහ ගඩි 56 මිනිට් මීනුව දිහ කෙ මෙගා හර්ට්ස් දිවිහි FM දිවිහි FM කුරියගෙන් ද එහුන් තරින්ගේ හොබුන් ෂෝ ග මිහා හිසබම් බෑවිරිය කගුලා ලේෆ මෙවනි අස්ලාම් අලයිකුම්
1: වලයිකුම්
0: ඇන්තු කිනේ හාලු
1: රරංග
0: මියාර බරාබර වෙච්ච දෝ
1: සබ්බා
0: ආහා මියාර තුලෙනි වසීෆා නුකුමෙත
1: ආ වසීෆා
0: ගමහල් එහෙම් වනි ආහා කොන් දොහ කීකේ ফাহি ইরাদ করে আমা বরাবর ইঙ্গে কন্দো কয়ান তো লুকুতি
1: লুকুমে মহ
0: মে মহ ফেশুন তানা
1: আশারাগা আশারাগা
0: আশার হিসাব গদো আ বর ফু হি দোস্ত হক ফহ দো আয়ান তো
1: বাবা
0: কো বকি নে বানি মে দু বুরা দু হেতা
1: মে দু মে এটা নি মে দু আসি মা দো ane mukwa hedum kela ekanta tatta quran dekam adi nimuni mata kom apse se
0: ei men duruta
1: session nimuni ma
0: itur men duru first session ne nove do
1: nove edam palen
0: nan ehem wani aha ehem vi me kudin nimuni me huri ha kame kolla fa deveni do ne hukur honi ro ehem manu je ne da ka
1: anen honeer ga ek annan inde edo den agamandaka dai pol ge wedin aati onna ti de meda den kanta tan immala hu mi dane do an hus kollam
0: me ehen ta mi hukuru go ti wedin
1: honeer
0: ga ehma evves onna ne ta war tayyar bundo me ar hedum fehit ekan nimmala fe do ਆਹਾ ਇਹ ਮੈਂ ਵਾਰੰ ਉਫਾ ਵੇੜ ਦੁਆਹਕ ਤਿਦੋ ਸਵਾਣੀ ਇਰਾਦ ਕਰੇਵਿਆ ਦੋ ਐਂ ਤੂੰ
1: ਇਨਸ਼ਾ ਅੱਲਾ ਇਰਾਦ ਕਰੇਵਿਆ
0: ਇਹ ਰਾਸ਼ੂ ਗਤ ਓਨਣੀ ਪਾਰਟੀ
1: ਰਾਸ਼ੂ ਗਵੇ
0: ਸੋ ਦੇ ਮਾਲੇ ਕੋਲ ਗਸੋ ਵੇ ਇਹ ਨਾ ਇਹ ਮੈਂ ਦੇ ਕੋਲ ਗਤੀ ਵੀ ਮੀ ਹੁਣਾਂ ਇਹ ਉਫਾ ਵੇਰੀ ਕਮ ਮਿਲੀ ਬੈਣੇ ਦੋ ਦੇ ਕੋਲ ਪਲੇਨ ਕੋਗ ਗੇ ਮੇ ਕਮ ਮੇ ਕੁਰੀਆ ਦਣੇ ਦੋ
1: ਜਿੰਨੇ ਦੇ ਹੋਰੇ ਹੈ ਮੈਨੂੰ ਸੇਮ ਬੇਨ ਵਾਤੇ ਦੋ
0: ਹਾਂ
1: ਹਾਂ ਅਗਨ ਕੇ ਦਾਇਰ ਕੋਲ ਗੇ ਉਸਲ ਕੋ ਬੈਵਰ
0: ਹਾਂ ਹੋਰੇ ਹੈ ਮੈਂ ਬਸ ਬੈਵਰ ਕੁਰਮ ਗੇ ਬੇਨ ਮੁ ਗਏ ਹੈ ਦੋ ਇੱਕ ਮੇ ਕੋ ਤਾਂ ਪਲੇਨ ਕੋ ਫਮੀ ਹੋਤੀ
1: ਬੱਬਾ
0: ਹਾਂ ਹਾਂ ਕੋ ਬੈਨ ਤੂੰ ਮੇ ਦੁ ਸ਼ੋਗ ਕੋਨ ਲਵੇ ਅਡਵਾ ਹਾਲਮ ਬੇਨ ਮਣੀ
1: ਇਹ ਦਿਨ ਆਸੀਂ ਗਾ
0: ਨਿੰਦ ਵੀ ਤੀ ਮੇ ਮਤੀ ਦੋ
1: ਹਾਂ ਇਹ ਫਿਨਾ ਦੀ ਆਹਾ ਦੀ ਦੋ ਅਲਗਨ ਕੈਰੀ ਗੇ ਮੇ ఎవరిస్ లవై కొబ్బెమని మానుపుని నిందవేతి మేమతేపుని మపుని అది అలగండి ఎదును లవై అనుదా అది అలగం ఎవరిస్ లవై సహాతి నిని కినాయ వరపుద థాంక్యూ
0: ఏమని ఆదరంగలే హెంవిమదో మీతాస్తో ఫేవరెట్ లవై కి
1: ఎమ్ అనిరం దావతస్తే నే అలగండి నిన్న ఫేవరెట్ లవై
0: మీ లవై కి ఓకే బేనుంత హాస కొల్ల
1: హాస కొల్లన ইবাগো তা দহা কবিন সাদেন আহিয়াসা দেন হাজবেন্ড
0: ওকে এহম মিহা হিসাব দেন লাভ ইবালা দেন ইঙ্গে বাজেবেরি দোহাকান এদেন এন্তু
1: বাজেবেরি দোহাকে দেন কলম দেন

ਗੇ ਦੇਬਯਾ ਕੋ ਥਲਾ ਫਲਾ ਗੇਮ ਫਿਨਮਾ ਫਹੇ ਏ ਦੇਬਾ ਮੀਹੁਂ ਗੇ ਦੇਮੇਦੁ ਥਿਬਾ ਮੀਹੁਂ ਸੁਲਹ ਕੁ ਰਾਸ਼ ਏ ਗੇ ਤੇਰੇਂ ਇਬਯਾ ਕੋ ਅਨਿਬਯਾ ਕ ਬਗਾਵਾ ਕੋ ਫਿਨਮਾ ਏ ਬਗਾਵਾ ਕੁਰੀ ਮੀਹੁਂ ਅੱਲਾਹ ਗੇ ਅਮਰ ਫੁਲਾ ਰੁਜੂ ਆ ਵਿਜਮ ਮਦਾਂ ਦੇਂ ਏਵਰੇਨ ਨਾ ਹੰਗੁਰਾਮ ਕੁ ਰਾਸ਼ ਫਹੇ ਏਵਰੇਨ ਰੁਜੂ ਆ ਵਿਜਨਮ ਫਹੇ ಅದುಲು ವೆರಿ ಗುಥುಂ ಎದೆ ಬಾ ಮೀಹುಂಗೆ ದೆಮೆದು ಸುಲ್ಹ ಕುರಾಶ್ ಅದಿತ್ಯ ಬಾ ಮೀಹುಂ ಅದುಲು ವೆರಿ ವಾಶ್ ಹಮ ಕಶ್ವರುಂ ಅದುಲು ವೆರಿಂದೆಕೆ ಅಲ್ಲಾಹ್ ಲೋಬಿವೆ ಒಡಿಗೆಂವೇ.

0: ਇੰਜ
1: ਅਦਿਥਿਮਨ ਰਸਕਲਾਂਗੇ ਬਿਮ ਫਤੁਰੁਵਾ ਏ ਬਿਮੁਗਾ ਸਾਬਿਤ ਵਿਗਿੰਵਾ ਫਰਬਦਤ ਲਵੀਮੇ ਅਦਿ ਏ ਬਿਮੁਗਾ ਹਿੰਗ ਉਫਾ ਕੁਰਵਨਿਵੇ ਹੁਰਿਹਾ ਬਾਵਤਿਗ ਗਸਵੇਲੁਵੀਮੇ

0: ਨੁਅਦੀ ਏਕੇ ਮੈਗਾਹਰਟਸ ਦੀ ਵੇਹੀ ਐਫਐਮ ਮਿਗੇਨਿਸਤਿਨੀ ਹਿਮੇਂ ਇਉਤਿਰਾਫ ਮੀ ਹਫਤਾ ਗਵਿਸ ਔਰਮੇਨਾ ਏਕੀ ਗ ਹੇਦ ਕੁਰੀ ਵਗੁਤੰ ਹੁਰੀਹਾ ਫਰਾਤਕ ਵਿਸ ਵਰ ਬੋੜਾ ਸ਼ੁਕਰੀਆ ਹਮੇ ਐਕੀ ਗ ਹਿਤੁਗ ਫੁਰਵੈਕਿੰ ਉਰਨ ਵਾਹਕਤੰ ਔਰਮੇਨੰ ਇਤਬਾਰ ਕੋਂ ਹਿੱਸਾ ਕੁਰੀ ਹੁਰੀਹਾ ਫਰਾਤਕ ਹਾਸ ਸ਼ੁਕਰੇ ਤੰਨਵੰ ਤਿਬੇ ਫਰੁੰਗੇ ਹਿੱਤਕ ਰੱਖਾ ਤਿਰਵੇ ਅਦਿ ਏਕ ਕੋਣਿਕਕੰ ਅਲਾਲਾ ਵਸਲਾਮ ਲੇਕੁਮ
1: ਹਿਮੇਂ ਇਉਤਿਰਾਫ
2: ಗುಣನ್ನು ಕರಿಫವ ವಾಹಕತಕ ಹುಳುವಾದವೇ ದೊರೆ